ਬਹਿਣੋ, ਗਰਮੀਆਂ ਮੇਂ ਦੇਖੋ ਆਪਾਂ ਆਪਣੇ ਖਾਣਾ ਪੀਣਾ ਕੋ ਧਿਆਨ ਰੱਖਾਂ, ਠੰਡੀ ਤਾਸੀਰ ਕੀ ਚੀਜ਼ ਜੋ ਹੈ ਮੈਂ ਖਾਵਾਂ, ਪਾਣੀ ਵੀ ਪੀਵਾਂ, ਔਰ ਇੱਕ ਸਾਥ ਹੀ ਜਦ ਆਪਾਂ ਬਾਹਰ ਜਾਵਾਂ ਤਾਂ ਕੋਸ਼ਿਸ਼ ਇਹੀ ਰੱਖਾਂ ਕਿ ਆਪਾਂ ਸੁਬਹਾ ਸ਼ਾਮ ਹੀ ਆਪਣਾ ਬਾਹਰ ਨਾਲ ਕੰਮ ਕਰ ਲਵਾਂ, ਔਰ ਫਿਰ ਵੀ ਆਪਾਂ ਨੇ ਜਿਵੇਂ ਧੁੱਪ ਮੇਂ ਜਾਣੋ ਪੜੇ ਤਾਂ ਆਪਾਂ ਇਸ ਕਾਪੋਂ ਆਪਣੇ ਸਿਰ ਨਾਲ ਢੱਕ ਕਰਕੇ ਜਾਵਾਂ, ਘਰੋਂ ਜਾਵਾਂ ਜਾਂ ਪਾਣੀ ਪੀ ਕੇ ਜਾਵਾਂ, ਔਰ ਅਗਰ ਆਪਾਂ ਇਕੱਠੇ ਇਹ ਲੰਬੇ ਸਫ਼ਰ ਪਰ ਅਗਰ ਜਾ ਰਹੀ ਹਾਂ ਤਾਂ ਦੇਖੋ ਪਾਣੀ ਕੀ ਵਿਵਸਥਾ ਵੀ ਆਪਣੇ ਸਾਗੇ ਕਰਕੇ ਚੱਲਾਂ। ਪਰ ਬਹਿਣੋ, ਜੋ ਬੇਜ਼ੁਬਾਨ ਪਕਸ਼ੀ ਹੈ, ਬੰਨ ਵੀ ਦੇਖੋ ਗਰਮੀ ਲੱਗ ਗਿਆ ਹੈ, ਔਰ ਬੰਨ ਵੀ ਇਹ ਗਰਮੀ ਕਮਾਈ ਨਾਲ ਪਿਆਸ ਵੀ ਲੱਗ ਗਿਆ, ਭੁੱਖ ਵੀ ਲੱਗ ਗਿਆ, ਤਾਂ ਜੋ ਬੇਜ਼ੁਬਾਨ ਪਕਸ਼ੀ ਹੈ ਬਾਂਹ ਕੇ ਲਈ ਵੀ ਦਾਣਾ ਪਾਣੀ ਕੀ ਜੋ ਵਿਵਸਥਾ ਹੈ ਬਾ ਬਹਿਣੋ, ਆਪਾਂ ਨਹੀਂ ਕਰਨੀ ਹੋਵੇ। ਆਪਣੇ ਘਰ ਕੀ ਬਾਲਕਨੀ ਮੈਂ ਜਗ੍ਹਾ ਹੈ ਤੋਂ ਬੈਠਾ ਆਪਾਂ ਜੀਆਂ ਪਾਣੀ ਕਾ ਜੋ ਕੁੰਡਾ ਹੈ ਮੈਂ ਰੱਖ ਸਕਾਂ ਹਾਂ, ਔਰ ਛਾਤ ਪਰ ਜੀਆਂ ਪਾਣੀ ਕਾ ਕੁੰਡਾ ਰੱਖ ਸਕਾਂ ਹਾਂ, ਔਰ ਪਾਣੀ ਕੀ ਵਿਵਸਥਾ ਦੇਖੋ ਬਹਿਣੋ, ਆਪਣੀ ਦਾਦੀ ਨਾਨੀ ਵੀ ਜੇ ਗਰਮੀ ਆਤੀ ਤਾਂ ਵੀ ਕਦੋਂ ਨੇ ਉੱਪਰ ਛਾਤ ਕੋ ਉੱਪਰ ਮੰਡੇਰੀ ਪੈ ਕੁੰਡਾ ਰੱਖ ਦਿਆ ਕਰਦੀ, ਔਰ ਉਹ ਪਾਣੀ ਬਹਿਣੋ ਟੇਮ ਟੇਮ ਪਰ ਬਦਲਿਆ ਵੀ ਕਰਦੀ, ਔਰ ਆਪਣਾ ਵੀ ਆ ਜ਼ਿੰਮੇਦਾਰੀ ਬਣਿਆ ਕਿ ਉਹ ਪਾਣੀ ਅਬ ਜਿਹਾ ਪਕਸੀ ਹੈ ਮੈਂ ਪਾਣੀ ਜੋ ਇੱਕ ਦੋ ਦਿਨ ਬੇਬੀ ਪੀਵਾਂਗਾ, ਦੇਖੋ ਪਾਣੀ ਕਮ ਵੀ ਹੋ ਜਾਵੇ ਅਗਰ ਉਹ ਪਾਣੀ ਗੰਦੋ ਵੀ ਹੋ ਜਾਵੇ, ਤਾਂ ਬਾ ਕੁੰਡਾ ਨਾ ਅੱਛੀ ਤਰ੍ਹਾਂ ਰਗੜ ਕੇ ਧੋ ਕਰਕੇ ਔਰ ਵਾਪਿਸ ਮਾਂ ਪਾਣੀ ਭਰ ਕੇ ਆਪਾਂ ਰੱਖ ਦੇਵਾਂ, ਤਾਂ ਦੇਖੋ ਜੋ ਪਕਸੀ ਹੈ ਗਰਮੀ ਮੈਂ ਲੰਬੇ ਜਾਂ ਚਾਲ ਉੱਡ ਕੇ ਆਤਾ ਆਵੇ ਤਾਂ ਬਾਂਹ ਦੇਖੋ ਜਿਹੜਾ ਪਾਣੀ ਦਿਖੇਗਾ ਬੈਠਾ ਬੈ ਬੇਠ ਪਾਣੀ ਪੀ ਲੇਗਾ, ਆਪਣੀ ਪਿਆਸ ਬੁਝਾ ਲੇਗਾ। ਇੱਕ ਸਾਥ ਹੀ ਆਪਾਂ ਬੈਠੇ ਥੋੜ੍ਹਾ ਦਾਣਾ ਵੀ ਰੱਖ ਸਕਾਂ ਹਾਂ, ਜਿਵੇਂ ਕਿ ਬਾਜਰੀ ਕਾ ਜਵਾਰ ਕਾ ਦਾਣਾ ਹੈ ਬਹਿ ਬੈਠੇ ਥੋੜ੍ਹਾ ਸਾ ਖਾਲ ਕੇ ਰੱਖ ਦੇਵਾਂ, ਜ਼ਿਆਦਾ ਨਹੀਂ ਥੋੜ੍ਹਾ ਥੋੜ੍ਹਾ ਰੱਖ ਦੇਵਾਂ, ਔਰ ਥੋੜ੍ਹਾ ਬਹਿ ਖਾਲੀ ਹੋਵੇ ਤਾਂ ਵੀ ਬਾਅਦ ਮਾ ਆਪਾਂ ਬੈਠੇ ਹੋਰ ਵੀ ਦਾਣਾ ਰੱਖ ਸਕਾਂ ਹਾਂ। ਔਰ ਇੱਕ ਸਾਥੀ ਬਣੋ, ਪੇੜ ਕੀ ਛਾਇਆ ਮੈਂ ਵੀ ਪੇੜ ਕੀ ਜੋ ਡਾਲੀ ਹੈ ਮਜ਼ਬੂਤ ਡਾਲੀ ਹੈ ਬੈਠੇ ਵੀ ਆਪਾਂ ਪਾਣੀ ਕਾ ਪਰਿੰਡਾ ਲਗਾ ਸਕਾਂ ਹਾਂ, ਬੈਠੇ ਵੀ ਆਪਾਂ ਦਾਣਾ ਗਿਰਨੇ ਕੇ ਲੀਏ ਵੀ ਅਲੱਗ ਸੇ ਇੱਕ ਪਾਤਰ ਜੋ ਬਨੇੜਾ ਹੋਇਆ ਵੋ ਲਗਾ ਸਕਾਂ ਹਾਂ, ਤਾਂ ਕਿ ਜੋ ਪਕਸ਼ੀ ਹੈ ਵਹਿ ਆਪਕੋ ਆਰਾਮ ਸੇ ਜੋ ਦਾਣਾ ਚੁਗਣਾ ਹੋਵੇ ਚੁਗ ਲਿਓ ਔਰ ਪਾਣੀ ਪੀ ਸਕੇ। ਔਰ ਇੱਕ ਸਾਥੀ ਬਹਿਣੋ, ਜੋ ਆਪਾਂ ਕਈ ਵਾਰੀ ਬਾਗ ਮੈਂ ਜਾਂ ਪਾਰਕ ਮੈਂ ਕੱਢੇ ਜਾਵਾਂ ਤਾਂ ਬੈਠੇ ਵੀ ਆਪਾਂ ਜੋ ਹੈ ਪਾਣੀ ਕਾ ਕੁੰਡਾ ਭਰ ਕਰਕੇ ਰੱਖ ਸਕਾਂ ਹਾਂ, ਔਰ ਪੇੜ ਪੌਦਾ ਨੇ ਬਿਲਕੁਲ ਵੀ ਨਸ਼ਟ ਨਹੀਂ ਕਰਾਂ। ਦੇਖਾਂ ਹਾਂ ਕਿ ਗਰਮੀਆਂ ਕਾ ਟੇਮ ਮੈਂ ਬਣੋ ਪਕਸ਼ੀਆਂ ਕੇ ਲੀਏ ਜੋ ਪੇੜ ਪੌਦਾ ਹੈ ਵਹਿ ਬਹੁਤ ਅਹਿਮ ਹੋ, ਔਰ ਆਪਾਂ ਵੀ ਬਣੋ ਕਈ ਵਾਰ ਜੀਆਂ ਕੱਟੇ ਲੰਬੋ ਆਪਾਂ ਨੂੰ ਚਾਲਣ ਹੋਰ ਵੀ ਕਦੋਂ ਆਪਾਂ ਤੇਜ਼ ਗਰਮੀ ਲੱਗ ਗਏ ਜਦੀਆਂ ਦੇਖਾਂ ਇਕੱਠੇ ਸੀ ਕੋਈ ਪੇੜ ਕੀ ਛਾਇਆ ਹੋਵੇ ਤਾਂ ਥੋੜ੍ਹੀ ਦੇਰ ਆਪਾਂ ਸੁਸਤਾ ਲਿਆਵਾਂ, ਤਾਂ ਪੇੜ ਪੌਦਾ ਨਾ ਆਪਾਂ ਬਿਲਕੁਲ ਵੀ ਘਾਟਾ ਨਹੀਂ। ਔਰ ਇੱਕ ਸਾਥੀ ਜੋ ਪਕਸ਼ੀ ਹੈ ਆਪਾਂ ਕੇ ਦਾਣਾ ਪਾਣੀ ਕੀ ਵਿਵਸਥਾ ਜਿਸ ਤਰਫ ਆਪਾਂ ਕਰ ਸਕਾਂ ਵਾ ਜ਼ਰੂਰ ਕਰਾਂ। ਬਹਿਣੋ, ਬਤਲਾਉਣ ਤਾਂ ਆਪਾਂ ਹੋਰ ਵੀ ਕਰਾਂਗਾ, ਪਰ ਪਹਿਲੀ ਸੁਣਾ ਮਿੱਠੋ ਸਭ ਲੋਕ ਗੀਤ।